0: ਉਂਗਾ ਮੇਰੀ ਉਡਾਉਂ ਛੋਣ ਤੂੰ ਨਾ ਬਚਾਲ ਕੇ ਪੁਰੇ
1: ਆਇਆ ਅਬ ਨੂੰ ਉਹ ਰੇਗਾ ਪੁਰੇ
2: ਜੋ ਵਾ ਵਾਂ ਕੋਰ ਪੈ ਜਾਰੇ ਉਡਾਉਂ ਛੋਣ ਜੋ ਵਾ ਵਾਂ ਕੋਰ ਪੈ ਜਾਰੇ ਉਡਾਉਂ ਛੋਣ।